ਕਾਂਗੜੀ ਕਾਰਿਕ੍ਰਮ ਸੁਣਨੇ ਵਾਲੇ ਸਭਨਾ ਜੋ ਵੰਦਨਾ ਰਾਣਾ ਦਾ ਨਮਸਕਾਰ ਸ਼ੋਤਿਓ ਅਸਾਂ ਕਾਂਗੜੀ ਕਾਰਿਕ੍ਰਮ 'ਚ ਤੁਸਾਂ ਦਾ ਮਤਾ ਮਤਾ ਸਵਾਗਤ ਕਰਦੇ ਹਨ ਦੇਖਾਂ ਟਾਈਮ ਘੜੀ ਘੜੀ ਬਦਲਾਉਂਦਾ ਕਨੀ ਕੁਛ ਕੁਛ ਅਸਾਂ ਜੋ ਸਿਖਾਈ ਕੇ ਜਾਂਦਾ ਹੈ ਅਸਾਂ ਟਾਈਮੇ ਸੋਗੀ ਚੱਲਦੇ ਹਨ ਤਾਂ ਟਾਈਮ ਅਸਾਂ ਜੋ ਅਸਾਂ ਦੀ ਮੰਜ਼ਿਲ ਤੱਕ ਜ਼ਰੂਰ ਪੁਜਾਉਂਦਾ ਹੈ ਅਗਰ ਟਾਈਮ ਜੋ ਅਸਾਂ ਜਾਇਆ ਕਰਦੇ ਹਨ ਤਾਂ ਫਿਰ ਹੀ ਟਾਈਮ ਵੀ ਅਸਾਂ ਜੋ ਪਿੱਛੇ ਕਿਥੋਂ ਧਕੇਲੀ ਕਰੀ ਅੱਗੇ ਵਧੀ ਜਾਂਦਾ ਹੈ ਕਨੇ ਕਦੀ ਮੁੜੀ ਕੇ ਅਸਾਂ ਜੋ ਨਹੀਂ ਦਿਖਦਾ ਹੈ ਤਾਂ ਹੀ ਤਾਂ ਗਲਾਉਂਦੇ ਹਨ ਕਿ ਟਾਈਮੇ ਦੀ ਕਦਰ ਕਰਾਂ ਟਾਈਮੇ ਸੋਗੀ ਚਲਾਂ ਟਾਈਮੇ ਦੀ ਕੀਮਤ ਸਮਝਾਂ ਤਾਂ ਚਲਾਂ ਅਸਾਂ ਵੀ ਟਾਈਮੇ ਸੋਗੀ ਸੋਗੀ ਚਲਦੇ ਹਨ ਕਨੇ ਦੱਸਦੇ ਹਨ ਅੱਜ ਦੇ ਕਾਰਿਕ੍ਰਮ 'ਚ ਅਸਾਂ ਕਿਆ ਲੈ ਕੇ ਆਇਓ ਹਨ ਗੱਲਬਾਤ ਰਹੇਗੀ ਰਾਸ਼ਟਰੀ ਏਕਤਾ ਕਨੇ ਜਾਣਕਾਰੀ ਆਯੁਸ਼ਮਾਨ ਭਾਰਤ ਯੋਜਨਾ ਦੀ ਆਪਣੇ ਦੇਸ਼ ਸੂਬੇ ਦੀਆਂ ਖਬਰਾਂ ਕਨੇ ਛੈਲ ਪਾਂਗੇ ਲੋਕ ਗੀਤ ਤਾਂ ਕਾਰਿਕ੍ਰਮ ਦੀ ਸ਼ੁਰੂਆਤ ਕਰਦੇ ਹਨ ਅੰਕੁਰ ਸਾਂਦਲ ਦੇ ਆਵਾਜ਼ 'ਚ ਸੁਣਦੇ ਇਹ ਮਾਤਾ ਦੀ ਭੇਂਟ

ਆਇਆ ਹੁਣ ਤੌਂਦੀਆਂ ਦਾ ਮਹੀਨਾ। ਦੇਖਾਂ ਤੌਂਦੀਆਂ ਦਾ ਤਾਂ ਦਿਖਾਏ ਵਿਪਾੜਾਂ 'ਚ ਪਤਾ ਨਹੀਂ ਲੱਗਿਆ, ਬਥੇਰੇ ਨਿਚਲੇ ਮੈਦਾਨੀ ਇਲਾਕਿਆਂ 'ਚ ਬਥੇਰੀ ਤੌਂਦੀ ਪਈ ਹੈ। ਕਨੇ ਸੈਲਾਨੀ ਪਹਾੜਾਂ 'ਚ ਘੁੰਮਣਾ ਆਏ, ਇਤਨੇ ਕੀ ਜਾਮ ਪੇ ਜਾਮ ਲੱਗਿਆ। ਚੰਬਾ, ਕੁੱਲੂ, ਮਨਾਲੀ, ਸ਼ਿਮਲਾ, ਲਾਹੌਰ

ਆਇਆ ਹੁਣ ਤੌਂਦੀਆ ਦਾ ਮਹੀਨਾ। ਦੇਖਾ ਤੌਂਦੀਆ ਦਾ ਤਾਂ ਦਿਖਾਏ ਵਿਪਾੜਾਂ 'ਚ ਪਤਾ ਨਹੀਂ ਲੱਗਿਆ, ਬਥੇਰੇ ਨਿਚਲੇ ਮੈਦਾਨੀ ਇਲਾਕੇ 'ਚ ਬਥੇਰੀ ਤੌਂਦੀ ਪਈ ਹੈ, ਕਨੇ ਸੈਲਾਨੀ ਪਹਾੜਾਂ 'ਚ ਘੁੰਮਣਾ ਆਏ ਇਤਨੇ ਕੀ ਜਾਮ ਪੇ ਜਾਮ ਲੱਗਿਆ। ਚੰਬਾ, ਕੁੱਲੂ, ਮਨਾਲੀ, ਸ਼ਿਮਲਾ, ਲਾਹੌਲ ਸਪੀਤੀ 'ਚ ਸੈਲਾਨੀਆਂ ਦਾ ਖੂਬ ਰੌਣਕ ਮੇਲਾ ਪਹਾੜਾਂ 'ਚ ਲੱਗਿਆ। ਕਨੇ ਦੇਖਾ ਲਗਾਦਾ ਹੈ, ਲੋਕ ਸੈਲਾਨੀ ਥੋਦੇ ਹਨ ਕਨੇ ਘੁੰਮਦੇ ਫਿਰਾਦੇ ਇਹਨਾਂ ਪਹਾੜਾਂ ਦੀ ਵਾਦੀਆਂ 'ਚ। ਤਾਂ ਦੇਖਾ ਗੱਲਬਾਤ ਲਗਾਉਂਦੇ ਹਨ ਰਾਸ਼ਟਰੀ ਏਕਤਾ ਦੇ ਬਾਰੇ 'ਚ। ਦੇਖਾ ਦੇਸ਼ ਦੀ ਤਰੱਕੀ ਕਨੇ ਖੁਸ਼ਹਾਲੀ ਵਾਸਤੇ ਇੱਕਜੁੱਟ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਤੁਸੀਂ ਅਕਸਰ ਸੁਣਿਆ ਹੋਣਾ ਕਿ ਇੱਕ ਅਸਾਂ ਦਾ ਮੁਲਕ ਵੀ ਇੱਕ ਪਰਿਵਾਰ ਹੈ, ਲੋਕਤੰਤਰ ਮੁਲਕ ਹੈ, ਇਹ ਇਸ ਦੀ ਤਾਕਤ ਹੈ। ਰਾਸ਼ਟਰ ਦੀ ਏਕਤਾ ਅਖੰਡਤਾ ਬਣੀ ਕੇ ਰਹੇ, ਸਾਰੇ ਮੁਲਕ ਵਾਸੀਆਂ 'ਚੋਂ ਇੱਕ ਪਰਿਵਾਰ ਸਾਈਂ ਰਹਿਣਾ ਚਾਹੀਦਾ ਹੈ, ਮੁਲਕ 'ਚ ਸ਼ਾਂਤੀ ਬਣਾਈ ਕੇ ਰੱਖਣਾ ਚਾਹੀਦੀ ਹੈ, ਕਨੇ ਇਸ ਦੀ ਤਰੱਕੀ ਤਾਂ ਹੀ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ, ਤਰੱਕੀ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਮਾਨਦਾਰੀ, ਸੱਚਾਈ, ਲਗਨ ਸੋਗੀ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਤਾਂ ਕਿ ਮੁਲਕ ਅੱਗੇ ਵਧੇ, ਕਨੇ ਹਰ ਕੋਈ ਆਪਣੇ ਪੈਰਾਂ ਪਰ ਖੜੋ ਸਕੇ। ਇਸ ਵਾਸਤੇ ਮਿਹਨਤ ਕਨੇ ਮਿਹਨਤ ਸੋਗੀ ਕੰਮ ਕਰਨਾ ਪਾਉਂਦਾ ਹੈ, ਜਿਵੇਂ ਇੱਕ ਗੁਲਦਸਤੇ ਵਿੱਚ ਭਾਂਤ ਭਾਂਤ ਦੇ ਫੁੱਲ ਕਲੀਆਂ ਖਿਲੇ ਹੁੰਦੇ ਹਨ, ਕਨੇ ਸੋਹਣੇ ਲੱਗਦੇ ਹਨ। ਉਹਨਾਂ ਹੀ ਅਸਾਂ ਦਾ ਮੁਲਕ ਵੀ ਅਲੱਗ ਅਲੱਗ ਧਰਮ, ਜਾਤੀਆਂ, ਪਰੰਪਰਾ, ਰੀਤੀ ਰਿਵਾਜ਼ਾਂ, ਸੰਸਕ੍ਰਿਤੀਆਂ ਦਾ ਅਨੋਖਾ ਮੁਲਕ ਹੈ। ਕੋਈ ਦਿਆ ਦੇਸ਼ ਨਹੀਂ ਹੈ ਜਿਹੜਾ ਅਸਾਂ ਦਾ ਭਾਰਤ ਦੇਸ਼ ਹੈ। ਇਹ ਇਸਦੀ ਤਾਕਤ ਹੈ ਕਿ ਇੱਥੋਂ ਫੁੱਲਾਂ ਸਾਈ, ਰੰਗ ਬਿਰੰਗੇ ਫੁੱਲਾਂ ਸਾਈ ਲੋਕ ਰਹਿੰਦੇ ਹਨ, ਕਨੇ ਇਕੱਠੇ ਹੋਏ ਕੇ ਰਹਿੰਦੇ ਹਨ, ਖੁਸ਼ੀਆਂ ਦੇ ਰੰਗ ਵਿਖੇਰਦੇ। ਕਨੇ ਸਾਰੇ ਦੇਸ਼ਾਂ 'ਤੇ ਨਿਆਰਾ ਪਿਆਰਾ ਆਪਣਾ ਮੁਲਕ ਭਾਰਤ ਲੱਗਦਾ ਹੈ। ਇਸ ਤਾਂ ਹੀ ਸਾਰੇ ਮੁਲਕ ਵਾਸੀਆਂ 'ਚੋਂ ਰਾਸ਼ਟਰ ਦੀ ਏਕਤਾ ਬਣਾਈ ਕੇ ਰੱਖਣਾ ਚਾਹੀਦੀ ਹੈ, ਇਕੱਠੇ ਹੋਏ ਕੇ ਰਹਿਣਾ ਚਾਹੀਦਾ ਹੈ, ਸ਼ਾਂਤੀ ਬਣਾਈ ਕੇ ਰੱਖਣਾ ਚਾਹੀਦੀ, ਕਨੇ ਇੱਕੀ ਦੂਜੇ ਦੀ ਭਾਵਨਾ, ਕਨੇ ਆਸਥਾ ਦਾ ਆਦਰ ਕਰਨਾ ਚਾਹੀਦਾ ਹੈ। ਤਾਂ ਹੀ ਦੇਖਾ ਏਕਤਾ ਬਣੀ ਰਹਿੰਦੀ ਹੈ, ਕਨੇ ਮੁਲਕ ਦੀ ਤਰੱਕੀ ਵਾਸਤੇ ਰਾਸ਼ਟਰੀ ਏਕਤਾ 'ਚੋਂ ਬਣਾਈ ਕੇ ਸਭਨਾਂ 'ਚੋਂ ਮਿਲੀ ਕੇ ਰਹਿਣਾ ਚਾਹੀਦਾ ਹੈ, ਕਨੇ ਚੱਲਣਾ ਚਾਹੀਦਾ ਹੈ। ਕਨੇ ਇਸ ਦੇ ਦੇਖਾ ਫਾਇਦੇ ਕਿਤਨੇ ਹਨ, ਰਾਸ਼ਟਰ ਦੀ ਏਕਤਾ ਵਾਸਤੇ ਨਾਗਰਿਕਾਂ 'ਚੋਂ ਕੰਮ ਵੀ ਕਰਨਾ ਪਾਉਂਦਾ ਹੈ, ਜਿਵੇਂ ਕਿ ਸਭਨਾਂ ਸੋਗੀ ਬਰਾਬਰ ਵਰਤਾਵ ਕਰਨਾ ਚਾਹੀਦਾ, ਦੇਸ਼ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ, ਰਾਸ਼ਟਰ ਦੀ ਸੰਪਤੀ ਦੀ ਰੱਖਿਆ ਕਰਨਾ ਚਾਹੀਦੀ, ਉਸ 'ਚੋਂ ਬਚਾਈ ਕੇ ਰੱਖਣਾ ਚਾਹੀਦਾ ਹੈ। ਸਮਾਜ 'ਚ ਸਦਭਾਵ ਕਨੇ ਭਾਈਚਾਰੇ 'ਚੋਂ ਬੜਾਵਾ ਦੇਣਾ ਚਾਹੀਦਾ ਹੈ। ਰਾਸ਼ਟਰੀ ਏਕਤਾ ਵਾਸਤੇ ਜ਼ਰੂਰੀ ਗੱਲਾਂ ਵੀ ਹਨ, ਤਿੰਨਾਂ 'ਚ ਵੀ ਮੰਨਣਾ ਚਾਹੀਦਾ, ਸਾਰੇ ਧਰਮਾਂ ਕਨੇ ਸੰਸਕ੍ਰਿਤੀਆਂ 'ਚੋਂ ਸਨਮਾਨ ਦੇਣਾ, ਸੰਵਿਧਾਨ ਕਨੇ ਕਾਨੂੰਨ ਦਾ ਪਾਲਣ ਕਰਨਾ, ਜਾਤੀ, ਧਰਮ, ਭਾਸ਼ਾ ਦੇ ਆਧਾਰ ਪਰ ਭੇਦਭਾਵ ਨਹੀਂ ਕਰਨਾ, ਸ਼ਿਕਸ਼ਾ ਕਨੇ ਜਾਗਰੂਕਤਾ 'ਚੋਂ ਬੜਾਵਾ ਦੇਣਾ, ਆਪੂ 'ਚ ਪ੍ਰੇਮ ਸਹਿਯੋਗ 'ਚੋਂ ਬਣਾਈ ਕੇ ਰੱਖਣਾ ਹੁੰਦਾ ਹੈ। ਇਸ ਦਾ ਮਹੱਤਵ ਵੀ ਬਥੇਰਾ ਹੈ, ਇਸ ਦੇ ਦੇਸ਼ 'ਚ ਸ਼ਾਂਤੀ ਕਨੇ ਸਦਭਾਵ ਬਣਿਆ ਰਹਿੰਦਾ ਹੈ, ਰਾਸ਼ਟਰੀ ਸੁਰੱਖਿਆ ਮਜ਼ਬੂਤ ਹੁੰਦੀ ਹੈ, ਸਮਾਜਿਕ ਕਨੇ ਆਰਥਿਕ ਤਰੱਕੀ ਵੀ ਹੁੰਦੀ ਹੈ। ਜਿੱਥੋਂ 'ਚ ਮਿਲੀ ਕੇ ਰਹਿੰਦੇ ਹਨ ਨਾ, ਉੱਥੋਂ ਖੁਸ਼ਹਾਲੀ ਵੀ ਬਥੇਰੀ ਹੁੰਦੀ ਹੈ, ਕਨੇ ਭਾਈਚਾਰਾ ਵੱਧਦਾ ਹੈ, ਮੁਲਕ ਦੀ ਅਖੰਡਤਾ ਬਣੀਓ ਰਹਿੰਦੀ ਹੈ। ਤਾਂ ਮਿਲੀ ਜੁਲੀ ਕੇ ਰਿਹਾ ਕਨੇ ਆਪਣੇ ਮੁਲਕ 'ਚੋਂ ਅੱਗੇ ਵਧਾਉਣੇ ਤਾਈਂ ਇੱਕ ਹੋਈ ਕੇ, ਇੱਕਜੁੱਟ ਹੋਈ ਕੇ ਰਿਹਾ ਕਨੇ, ਸਭਨਾਂ ਦਾ ਮਾਣ ਆਦਰ ਕਰਾ ਕਨੇ, ਦੇਸ਼ ਦੀ ਤਰੱਕੀ ਵਾਸਤੇ ਆਪਣਾ ਥੋੜ੍ਹਾ ਮਤਾ ਯੋਗਦਾਨ ਜ਼ਰੂਰ ਦੇਣਾ ਚਾਹੀਦਾ। ਇੱਕ ਗਿਲਹਰੀ ਜੋ ਤੁਸਾਂ ਦਿਖਦੇ ਹਨ ਕਨੇ ਰਾਮ ਕਥਾ 'ਚ ਵੀ ਆਉਂਦੀ ਹੈ, ਕਨੇ ਜਿਹੜੀਆਂ ਜੀ ਤਿਸ ਪਰ ਉਂਗਲੀਆਂ ਛਾਪਦੇ ਦਿਖਦੇ ਨਾ ਤੁਸਾਂ, ਸਹਿ ਸ਼੍ਰੀ ਰਾਮ ਜੀ ਦੀ ਉਂਗਲੀਆਂ ਹਨ, ਤਾਂ ਉਹਨਾਂ ਬੜੇ ਪਿਆਰੇ ਨੇ ਉਸ ਪਰ ਹੱਥ ਫੇਰਿਆ ਥਾ ਕਿ ਇਹਨਾਂ ਕਿਤਨਾ ਇੰਨੇ ਛੋਟੀ ਤੇ ਆ ਜੀਵ ਹੈ, ਇੰਨੀ ਕਿਤਨੀ ਸਹਾਇਤਾ ਮੇਰੀ ਕੀਤੀ ਹੈ। ਤਾਂ ਦੇਖਾ ਇਹ ਦੇਸ਼ ਵੀ ਜਿਹੜਾ ਅਸਾਂ ਦਾ ਮੁਲਕ ਹੈ, ਇਹ ਇੱਕ ਬੜਾ ਅੱਛਾ ਮੁਲਕ ਹੈ, ਸੁੰਦਰ ਮੁਲਕ ਹੈ ਅਸਾਂ ਦਾ, ਕਨੇ ਇਸ ਦੀ ਸੁੰਦਰਤਾ, ਇਸਦਾ ਭਾਈ

भाईचारे जो बनाने ताई असां जो शांति रखना चाहिंदी कने अपना काम कार जड़ा से शांतियाँ ने करना चाहिंदा, मेहनत करने करना चाहिंदा, ईमानदारी करने करना चाहिंदा ताई असां अगे बढ़दे हन कने असां दा मुल्क भी अगे बढ़दा। कियां बोलते हैं कि जिन्हां जी असां खुश रहिंदे हन तां असां दा मुल्क भी खुश रहिंदा है, कने जित्थों जी खुशियां होंदियां ना तो उत्थे ही ਬਰਕਤਾਂ ਵੀ ਆਉਂਦੀਆਂ ਹਨ, ਕਨੇ ਈਸ਼ਵਰ ਜਿਹੜਾ ਹੈ ਸੈ ਅਸਾਂ 'ਤੇ ਪ੍ਰਸੰਨ ਹੁੰਦੇ ਹਨ। ਕਿੰਨਾ ਇਹ ਜਿਹੜਾ ਜੀਵਨ ਹੈ ਇਹ ਉਸਦੀ ਹੀ ਬਦੌਲਤ ਮਿਲਿਆ ਅਸਾਂਜੋ, ਕਨੇ ਅਸਾਂ ਅਗਰ ਅਸਾਂ ਆਪਣੀ ਇੱਜ਼ਤ ਆਪਣਾ ਮਾਨ ਕਨੇ ਆਪਣੀ ਹਿਫਾਜ਼ਤ ਕਰਦੇ ਹਨ ਤਾਂ ਆਪਣੇ ਦੇਸ਼ ਦੀ ਹਿਫਾਜ਼ਤ ਕਰਦੇ ਹਨ। ਤਾਂ ਦੇਖਾ ਇਹ ਰਾਸ਼ਟਰੀ ਏਕਤਾ ਦੀ ਗੱਲ ਅਸਾਂ ਕੀਤੀ ਹੈ, ਕਿੰਨਾ ਗੱਲ ਹੀ ਨਹੀਂ ਕਰਨੀ, ਇਸ ਪਰ ਅਮਲ ਵੀ ਜ਼ਰੂਰ ਕਰਨਾ ਚਾਹੀਦਾ ਹੈ। ਤਾਂ ਇਸ ਪਰ ਤੁਸੀਂ ਜ਼ਰੂਰ ਅਮਲ ਕਰਨਾ ਕਿ ਮਿਲੀ ਵਰਤੀ ਕੇ ਰਿਹਾ ਕਨੇ ਆਪਣੀ ਦੇਸ਼ ਤੋਂ ਅੱਗੇ ਵਧਾਵਾ। ਖਾਸ ਖਾਸ ਆਪਣੇ ਸੂਬੇ ਦੀਆਂ ਖਬਰਾਂ ਲਗਾਉਂਦੇ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹੋਰਾਂ ਨੇ ਗਲਾਇਆ ਕਿ ਕਾਂਗੜਾ ਜੋ ਪ੍ਰਦੇਸ਼ ਪ੍ਰਯਟਨ ਰਾਜਧਾਨੀ ਦੇ ਰੂਪ 'ਚ ਵਿਕਸਿਤ ਕਰਨ ਵਾਸਤੇ ਕਈ ਮਹੱਤਵਕਾਂਕਸ਼ੀ ਪਰਿਯੋਜਨਾ ਪਰ ਕੰਮ ਕੀਤਾ ਜਾਂਦਾ ਹੈ। ਕਾਂਗੜਾ ਜ਼ਿਲ੍ਹੇ ਦੇ 2 ਦਿਵਸੀ ਦੌਰੇ ਦੇ ਦੂਜੇ ਦਿਨ ਅੱਜ ਧਰਮਸ਼ਾਲਾ 'ਚ 15 ਕਰੋੜ 28 ਲੱਖ ਰੁਪਏ ਦੀ ਲਾਗਤ ਨੇ ਬਣਨੇ ਆਏ ਏਕੀਕ੍ਰਿਤ ਆਯੁਸ਼ ਹਸਪਤਾਲ ਦੀ ਆਧਾਰਸ਼ਿਲਾ ਰੱਖਣੇ ਤੋਂ ਬਾਅਦ ਇੱਕ ਜਨ ਸਭਾ 'ਚੋਂ ਸੰਬੋਧਿਤ ਕਰਦੇ ਹੋਏ ਇਹ ਗੱਲ ਗਲਾਈ। ਮੁੱਖ ਮੰਤਰੀ ਹੋਰਾਂ ਨੇ ਗਲਾਇਆ ਕਿ ਧਰਮਸ਼ਾਲਾ 'ਚ ਕਾਂਗਰਸ ਦਾ ਵਿਧਾਇਕ ਨਾ ਹੋਣੇ ਦੇ ਬਾਵਜੂਦ ਸਰਕਾਰ ਨੇ ਇੱਥੋਂ ਤਰੱਕੀ ਕੰਮਾਂ ਦੀ ਗਤੀ ਜੋ ਕੋਈ ਪ੍ਰਭਾਵਿਤ ਨਹੀਂ ਹੋਣੇ ਦਿੱਤਾ ਹੈ। ਉਹਨਾਂ ਗਲਾਇਆ ਕਿ ਪਿਛਲੇ ਤਕਰੀਬਨ 25 ਸਾਲਾਂ ਦੇ ਲੰਬੇ ਕਾਂਗੜਾ ਹਵਾਈ ਵਿਸਤਾਰ ਪਰਿਯੋਜਨਾ 'ਚੋਂ ਸਰਕਾਰ ਨੇ ਗਤੀ ਦਿੱਤੀ ਹੈ। ਮੁੱਖ ਮੰਤਰੀ ਹੋਰਾਂ ਦੱਸਿਆ ਕਿ ਇਸ ਪਰਿਯੋਜਨਾ 'ਤੇ ਪ੍ਰਭਾਵਿਤ ਟਾਵਰਾਂ 'ਚੋਂ ਦੁਬਾਰਾ ਵਸਾਉਣ ਵਾਸਤੇ ਕਰੀਬ 2500 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਲਾਹੌਰ ਸਪੀਤੀ ਜ਼ਿਲ੍ਹੇ ਦੇ ਗ੍ਰਾਮ ਫੂ ਕੋਕਸਰ ਮਾਰਗ 'ਚ ਧਾਰਾ ਵਾਟਰਫੋਲ ਦੇ ਬਲ ਅੱਜ ਇੱਕ ਵਾਹਨ ਦੇ 200 ਮੀਟਰ ਗਹਿਰੀ ਖਾਈ 'ਚ ਗਿਰਨੇ 'ਤੇ 2 ਸੈਲਾਨੀਆਂ ਦੀ ਮ੍ਰਿਤਿਊ ਹੋਈ ਗਈ। ਹਿਮਾਚਲ ਪ੍ਰਦੇਸ਼ ਸ਼ਿਕਸ਼ਕ ਮਹਾਂਸੰਘ ਨੇ ਕੇਂਦਰ ਸਰਕਾਰ 'ਤੇ 2010 ਦੇ ਪਹਿਲੇ ਨਿਯੁਕਤ ਸਾਰੇ ਸ਼ਿਕਸ਼ਕਾਂ 'ਚੋਂ ਟੈਟ ਪ੍ਰੀਖਿਆ 'ਤੇ ਛੂਟ ਦੇਣੇ ਦੀ ਮੰਗ ਕੀਤੀ ਹੈ। ਅੱਜ ਸ਼ਿਮਲਾ 'ਚ ਪੱਤਰਕਾਰ ਵਾਰਤਾ ਦੇ ਦੌਰਾਨ ਮਹਾਂਸੰਘ ਦੇ ਅਧਿਐਕਸ਼ ਵਿਨੋਦ ਕੁਮਾਰ ਸੂਦ ਹੋਰਾਂ ਨੇ ਗਲਾਇਆ ਕਿ ਸੁਪਰੀਮ ਕੋਰਟ ਦੇ 29 ਮਈ 2026 ਦੇ ਫੈਸਲੇ ਤੋਂ ਬਾਅਦ ਲੱਖਾਂ ਸ਼ਿਕਸ਼ਕਾਂ ਦੇ ਭਵਿੱਖ ਪਰ ਸੰਕਟ ਖੜ੍ਹਾ ਹੋ ਗਿਆ ਹੈ। ਉਹਨਾਂ ਗਲਾਇਆ ਕਿ ਸੇਵਾ ਨਿਵ੍ਰਿਤੀ ਦੇ ਟਾਈਮ ਟੈਟ ਟੈਸਟ ਦੀ ਬਾਧਿਅਤਾ ਦੇ ਬਾਅਦ ਨੌਕਰੀ ਜਾਣ ਦਾ ਸੰਕਟ ਠੀਕ ਨਹੀਂ ਹੈ। ਵਿਨੋਦ ਕੁਮਾਰ ਸੂਦ ਹੋਰਾਂ ਨੇ ਗਲਾਇਆ ਕਿ ਪ੍ਰਦੇਸ਼ 10,000 ਤੋਂ ਜ਼ਿਆਦਾ ਅਧਿਆਪਕਾਂ ਦੀ ਨੌਕਰੀ ਖਤਰੇ 'ਚ ਹੈ। ਕਨੇ 2010 ਦੇ ਪਹਿਲੇ ਹੋਈ ਨਿਯੁਕਤੀਆਂ ਉਸ ਟਾਈਮ ਦੇ ਨਿਯਮਾਂ ਕਨੇ ਯੋਗਤਾ ਮਾਨਦੰਡਾਂ ਦੇ ਮੁਤਾਬਕ ਹੋਈ ਹੈ। ਬਾਦੀ 'ਚ ਤੇ ਪਾਤਰਤਾ ਸ਼ਰਤਾਂ 'ਚੋਂ ਪੂਰਵ ਪ੍ਰਭਾਵ 'ਤੇ ਲਾਗੂ ਕਰਨਾ ਨਿਆਂ ਸੰਗਤ ਨਹੀਂ ਹੈ। ਉਹਨਾਂ ਕੇਂਦਰ ਸਰਕਾਰ 'ਤੇ ਇਸ ਬਾਰੇ 'ਚ ਸੰਸਦ 'ਚ ਉਪਯੁਕਤ ਵਿਧੇਇਕ ਜਾਂ ਖਾਸ ਪ੍ਰਾਵਧਾਨ ਲਿਓ ਕੇ ਅਧਿਆਪਕਾਂ 'ਚੋਂ ਛੋੜ ਰਾਹਤ ਦੇਣ ਦਾ ਆਗ੍ਰਹਿ ਕੀਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਕੱਲ੍ਹ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਤਹਿਤ 2,400 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਦਾ ਵਿਤਰਨ ਕਰਕੇ ਯੋਜਨਾ ਦੇ ਬਾਰੇ 'ਚ ਸੰਵਾਦਦਾਤਾ ਜੋ ਜਾਣਕਾਰੀ ਦਿੰਦਿਆਂ ਨਵੀਂ ਦਿੱਲੀ 'ਚ ਸ਼੍ਰਮ ਕਨੇ ਰੋਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਹੋਰਾਂ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ 'ਤੇ PMBBRY ਦੇ ਤਹਿਤ 63 ਲੱਖ ਤੋਂ ਜ਼ਿਆਦਾ ਕਰਮਚਾਰੀਆਂ 'ਚੋਂ ਉਪਚਾਰਿਕ ਕਾਰਿਆਵਲ 'ਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ 'ਚ ਤਕਰੀਬਨ 30% ਜਨਾਨੀਆਂ ਹਨ। ਉਹਨਾਂ ਦੱਸਿਆ ਕਿ ਯੋਜਨਾ ਦੇ ਤਹਿਤ ਪ੍ਰੋਤਸਾਹਨ ਰਾਸ਼ੀ ਲੈਣੇ ਵਾਲੇ 80% ਤੋਂ ਜ਼ਿਆਦਾ ਪ੍ਰਤਿਸ਼ਠਾਨ 25 ਤੋਂ ਘੱਟ ਕਰਮਚਾਰੀਆਂ ਵਾਲੇ ਛੋਟੇ ਉੱਦਮ ਹਨ। ਉਹਨਾਂ ਗਲਾਇਆ ਕਿ ਪਹਿਲੀ ਸਰਕਾਰੀ ਨੌਕਰੀ ਪਾਉਣ ਵਾਲੇ ਯੁਵਾਂ 'ਚੋਂ 2 ਕਿਸ਼ਤਾਂ 'ਚ 15,000 ਰੁਪਏ ਤੱਕ ਦਾ ਪ੍ਰੋਤਸਾਹਨ ਮਿਲੇਗਾ। ਮਾਂਡਵੀਆ ਹੋਰਾਂ ਦੱਸਿਆ ਕਿ ਕਾਰਜਕ੍ਰਮ ਦੇ ਦੌਰਾਨ 15 ਲੱਖ ਤੋਂ ਜ਼ਿਆਦਾ ਫਾਇਦੇ
लहणे वारनि जो प्रत्यक्ष लाभ हस्तांतरण जे ज़रिए ते प्रोत्साहन राशि हस्तांतरित कीती जांदी। त इथे ख़ासि ख़बरां कार्यक्रम

ਅਤੇ ਸਾਦਰੇ ਦੀ ਮੁਦਰਾ ਯੋਜਨਾ ਤਹਿਤ ਨਿੰਜੋ ਸਾ ਹਜ਼ਾਰ ਟਾਂਗਾਨੀ ਸਾ ਲੱਖ ਟੰਗ ਤਚੇ ਕੀ ਰਿਣ ਆਈ ਨੇ ਯੋਜੀਰਾ ਸਾ ਦੇ ਛਨਕੂ ਰਿਣ ਲੇਖ ਤੋਂ ਦੁਰਕੀ ਬਈ ਸਸਤੇ ਵਿਆਜ ਦਰਾਰੀ ਲੇਪਚਿਮੀ ਸਹੂਲੀਅਤ ਤੋਂ ਦੀ ਕਰਜ਼ੋ ਲੋਨ ਚੁਕਾ ਚਿਮੀ ਅਵਧੀ ਗਾਂ ਸਾਲ ਤਚੇ ਤੂਖਰੀ ਬੜਹਾਟੀ ਲਤਾਰਸੀ ਤਾਂ ਆਉਂ ਲੋਨ ਲੇਪਚਾ ਮੀ ਸ਼ਵਾ ਦੀ ਮੁਦਰਾ ਯੋਜਨਾ ਤਹਿਤ ਦੋਬੀ ਇੱਚ ਮੁਦਰਾ ਕਾਰਡ ਸ਼ਵਾ ਦੁ ਖੁਸੀ ਮੁਦਰਾ ਕਾਰਡ ਖੁਸੀ ਤਾਂ ਦਿਉ ਮਦਦੇ ਆਉਂ ਕਾਰੋਬਾਰੀ ਤੋਂ ਜ਼ਰੂਰਤ ਪੜੇ ਤਰ ਦੋਈ ਦਿਉ ਢਾਬਾ ਖਰਚ ਲਈ ਤਰਚੀ ਤਾਂ ਦੁਰਾ ਯੁਵਾ ਦੁ ਬੀਜਾ ਸਵਰੋਜ਼ਗਾਰੋ ਪਰੰਪਰਾ ਬੜਾ ਚਿਮਥਲ ਜੀ ਚੂੜਾ ਜਰ ਸਾਂਗਾਰੀ ਚੂਸੀ ਦੀ ਯੋਜਨਾ ਛਨ ਸ਼ੁਮ ਸ਼੍ਰੇਣੀ ਰੀ ਦੀ ਫਾਸੀ ਤੋਂ ਗੱਪਾਲਹਾਦਨੀ ਸ਼ਿਸ਼ੂ ਰਿਣ ਕਿਸ਼ੋਰ ਰਿਣ ਤਰੁਣ ਰਿਣ ਅਤੇ ਸਾਦੀਰੇ ਦੀ ਸ਼ੁਮ ਪਾਠੀ ਦੀ ਫਾਸੀ ਤੋਂ ਤ ਸ਼ਿਸ਼ੂ ਰਿਣੋ ਗੱਪਾ ਹਿੰਜਲਾ ਰਿਣੀ ਸਹਿਤ ਦੀ ਰਿਣੋ ਤਹਿਤ ਹੜੀ ਆਲਜ਼ੀ ਮਿਥਲ ਜੀ ਕੁਛ ਕੁਛ ਕਾਰੋਬਾਰ ਅਰ ਚੂਚੀ ਮਿਥਲ ਜੀ ਛਾਨ ਰੇਹੜੀ ਪਟਰੀ ਦੁਟੋਈ ਵਿਆਪਾਰ ਲੈ ਮਿਥਲ ਜੀ ਛੋ ਧਿਆ ਛੋ ਲੋ ਉਈ ਕੁਝ ਮੋੜੇ ਕੰਮ ਉਥਲ ਜੀ ਮੀ ਬੀ ਦੀ ਯੋਜਨਾ ਤਹਿਤ ਨਿੰਜੋ ਸਾ ਹਜ਼ਾਰ ਟਾਂਗੋ ਕਰਜ਼ ਖੋਸੀ ਤਾਂ ਦੁਰਾ ਦੀ ਸ਼ਿਸ਼ੂ ਰਿਣ ਲੇਪ ਚਿਮਥਲ ਜੀ ਆਵੇਦਨ ਲਹੱਤਰ ਫਾਰਮ ਪਿੰਡ ਸਰ ਛੰਮੀ ਲ ਗਾਰੰਟਰ ਜ਼ਰੂਰਤ ਮਸ਼ ਵੀ ਫਾਈਲਿੰਗ ਚਾਰਜ ਲਮਾ ਲੇ ਵੀ ਸ਼ਾਦੇ ਸ਼ਾਦੇ ਬੈਂਕ ਅਦੂ ਦਿਉ ਸ਼ਾਦੇ ਸ਼ਾਦੇ ਵਿਆਜ ਦਰਸ਼ੂ ਵੀ ਤਰਸੀ ਦੀ ਬੈਂਕ ਅਦੂ ਇਹਨਾਂ ਦੁਟੋਈ ਨਿਰਭਰ ਤੋਂ ਕਿ ਬਈ ਦੋ ਜੀ ਛੰਟੋ ਵਿਆਜ ਲਗਾ ਸਦੁਰ ਤਾਂ ਦੁਰਾ ਕਿਸ਼ੋਰ ਲੋਨ ਹੋ ਗੱਪਾ ਹਿੰਜ ਲਾਦਾਨੀ ਤਾਂ ਦੀ ਲੋਨ ਤਹਿਤ ਨਿੰਜੋ ਸਾ ਹਜ਼ਾਰਾਨੀ ਗਾਂ ਲੱਖ ਟੰਗ ਤਚਕੀ ਰਿਣ ਖੋਚੀ ਤਰਸੀ ਲੇਪਚੀ ਤਰਸੀ ਤਾਂ ਤਰੁਣ ਲੋਨੋ ਹਿੰਜ ਗੱਪਾ ਲਹਿਰੀਨ ਸਹਿਤ ਦੀ ਲੋਨ ਤਹਿਤ ਗਾਂ ਲੱਖ ਟੰਗ ਆਨੀ ਸਾ ਲੱਖ ਟੰਗ ਤਚਕੀ ਰਿਣ ਲੇਪਚੀ ਤਰਸੀ ਛਾਨ ਕੰਟਰੀ ਲੇਖ ਤੋਂ ਕਿ ਬਈ ਮੁਦਰਾ ਲੋਨ ਟੋਇਜੀ ਵਿਆਜ ਦਰ ਤੇ ਮਾ ਸ਼ਾਦੇ ਸ਼ਾਦੇ ਬੈਂਕ ਅਦੂ ਇਹਨਾਂ ਦੂ ਸ਼ਾਦੇ ਸ਼ਾਦੇ ਵਿਆਜ ਦਰ ਸ਼ੁਭੀ ਤਰਸੀ ਅਤੇ ਸਾਦਿਰੇ ਮੁਦਰਾ ਯੋਜਨਾ ਤਹਿਤ ਰਿਣ ਲੇਪਚਿਮ ਥਲਜੀ ਛਾਨ ਫਾਰਮ ਪੀਜਿਮ ਥਲਜੀ ਆਵੇਦਨ ਲੇਮੀ ਥਲਜੀ ਕੇਂਦੀ ਕੇਂਦੂ ਕਛਰੇ ਕੀ ਬੈਂਕ ਆਇਲ ਜੀਤੇ ਦਿਉ ਪਤਾ ਲੇਪਚੀਤੇ ਦਿਉ ਪਾਠੀ ਜੁੜੇ ਪਿਤਰਸੀ ਕੇਂਜੀ ਦੀ ਰਿਣ ਕੇਂਜੀ ਲੇਪਚੀ ਤਰਸੀ ਸਾਦੇ ਗਾ ਪਦੀ ਲਕੀ ਬਈ ਰੇ ਬੈਂਕ ਅਸਤੇ ਇਹਨਾਂ ਤੋਂ ਗ੍ਰਾਹਕ ਅਥਲ ਜੀ ਔਨਲਾਈਨ ਸੁਵਿਧਾ ਲ ਰਾਂਸ਼ੀ ਤਦੁਰ ਤਾਂ ਧਿਆਨ ਰਿਨੇਸ ਲਸੀ ਗੱਪਾ ਕਿ ਬਈ ਆਉਂ ਕੇਂਦੂ ਦੀ ਯੋਜਨਾ ਆ ਰਹਾ ਸਾਦੇ ਜੁੜੇ ਪਿੰਥਲ ਜੀ ਜੂਸ਼ੀ ਪਾ ਦੇ ਤੋਦੁਰ ਦਸਤਾਵੇਜ਼ ਅਰ ਤੋਦੁਰ ਦੁਰ ਭੱਤੇ ਲਗਾ ਗੀਤੇ ਆਵੇਦਨ ਲਜੀਤੇ ਕੇਨਰ ਦੀ ਮੁਦਰਾ ਯੋਜਨਾ ਰਸਾ ਦੇ ਜੁੜੇ ਪਿਤਰਸੀ ਗੱਪਾ ਦੀ ਕਿ ਬਈ ਅਗਰ ਕੇਂਜੀ ਕੇਂਦੂ ਛਾ ਕੰਮ ਚੂਚਿਤਾ ਦਾਨੀ ਕਾਰੋਬਾਰ ਚੂਚਿਮਤਾ ਦਾਨੀ ਯਾ ਦੁਰਾ ਛਾ ਹੜੀ ਅਲਜਿਮਤਾ ਦਾਨੀ ਛੰਮੀਏ ਪਾਠੀ ਕੁਝ ਕੰਮ ਚੂਚਦਾਨੀ ਕੇਂਜੀ ਤਾਂ ਦੋ ਥਲਜੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕੰਮ ਚੂਚਿਮ ਥਲਜੀ ਨਿੰਜੋ ਸਾ ਹਜ਼ਾਰਾਨੀ ਆਉਂ ਰਿਣ ਤੋਂ ਦੁੱਖੋ ਸੀ ਤਰਸੀ ਤਾਂ ਤੂਖਾ ਛਨ ਛਨ ਬੈਸਾ ਦੂ ਹਿਸਾਬੇ ਕੇਂਦੀ ਕੰਟਰੀ ਲੇਖ ਤੋਂ ਦੋਨ ਕਿ ਬਈ ਦੋ ਥਲ ਦੁਰਾ ਨਿੰਜੋ ਸਾ ਹਜ਼ਾਰਨ ਛਨ ਗਾਂ ਲੱਖ ਸ਼ੁਜੁਆ ਤੂਖਾ ਆਈਚ ਦੁਰ ਤਰੁਣ ਹੈਂਜੀ ਲੋਨੋ ਗੱਪਾ ਲਾਇਨ ਸਹਿਤ ਗਾਂ ਲੱਖ ਨੀ ਸਾ ਲੱਖ ਲ ਸ਼ੁਜੁਆ ਤਾਂ ਗੱਪਾ ਦੀ ਇਹ ਕਿ ਬਈ ਅਗਰ ਕੇਂਦੀ ਟੰਗ ਢਾਵੋ ਜ਼ਰੂਰਤ ਤੋਂ ਕਾਰੋਬਾਰ ਚੂਚਿਮ ਪਾਠੀ ਕੇਨਰ ਸੇਮਤਾ ਦਾ ਨੀ ਸਹਿਤ ਧਿਆਨ ਛੋ ਮੁਦਰਾ ਯੋਜਨਾ ਕੇਂਜੀ ਫਾਇਦਾ ਲੇਪਚੀ ਤਰਸੀ ਪ੍ਰੋਗਰਾਮ ਉਥਲ ਮੁਕਰ ਨਾ ਹੈਂਜੀ ਰੇਰੋਨੀ ਕੋਲੋਂਗ ਮਹਿਲਾ ਮੰਡਲੋ ਤਰਫੇ ਦੀ ਗੀਤ।